0: ਤੋਂ ਯਾਰ ਤੂੰ ਸਾਂਝ ਮਨਾਂ ਚ ਯਾਰ ਤੂੰ ਸਾਂਝ ਮਨਾਂ ਚ
1: ਆ ਡੋਨੋ
0: ਮੇਰਾ ਸੇ
1: ਬਾ ਡੋਨੋ ਲਵ